0: ਇੰਚ ਤੋਂ ਕਿਸ ਸਮੇਂ
1: ਕਈ ਚੇਮਾ ਕਈ ਚੇਮਾ ਨਾ ਕਰਦਾ ਕਾਲੀ ਸਭ ਤੋਂ ਬਾਦ ਰਦੀ ਚੇਸ ਕੀ ਸੋਫ ਸਵਾਪ ਕੇ
0: ਦਾਇਦ ਰਦੀ ਇਸ ਕਿਸ
1: ਜੀ ਚੇਸ ਕੀ ਸੋ ਬਾਮ ਸਭ ਤੋਂ
0: ਹਮਨ ਕਾ ਤਾਨੇ ਬੰ ਅੰਤੰ ਦੀ ਸਾਗੋ ਪਿਆ ਕਰੋ ਕੰਚ ਤੋਂ ਆਪ ਕਿਸ ਸਮੇਂ
2: ਕੰਚ ਕੰਗਾ Toh bada ang kanya ni magkaka.
0: Kung kadoa.
2: Ito ko bada ge ay ma si am si sida ka ba koro nga. Sida niya nga pero April di uwada. Thomas, April di rekay di uwada ge sida di pabigi ka sa para uwa. Yal rico van der Westray se tira caieba. En que to ho kabi ha ti da gere nga. Ore ki to ko barakan yal rico hat ka kaiwa ai saba di parting ai ma si aroma da gera unati om khan ai rot ke khidma ti bar te ba o da gera unati yal rico ti yal rico ta ka to an are khoin na ha ba ba ti yal rico ba ka an khoin tina de ke tok raktan in tok wane rasta o kwasi khamire tidan o khabe khara ta ke kada tidi kwaske ne ach ien sieve fir ses ien nege fir sieve khaba de ke kwasa kwika ne ach ien sieve fir ses ien nege fir sieve maba dok tida khamire yal rigo van der westre sina kan an ko maba hasa Pasa, Thomas, Aprili, Nador Aprili, ira di papin, ay mas roka, kain aresa, uwa si da gira, wabi kai kankas, umbi kalcha.